0: word, my mother tongue. I don't wanna lose you.
1: I don't wanna lose you.
0: I don't wanna lose you.
1: I don't wanna lose you.
0: I don't wanna lose you.
1: I don't wanna lose you.
0: I don't wanna lose you. Cause you mean too much. Said you mean too much. Hey.
2: ਪੰਜਾਬੀ ਬੋਲੀ ਜਿਹੜੀ ਹੈ ਬੜੀ ਕਮਾਲ। ਮੈਂ ਇਹਨਾਂ ਬੱਚਿਆਂ ਨੂੰ ਕਹਿੰਦਾ ਹੁੰਦਾ ਹਾਂ ਕਿ ਬੱਚਿਓ ਤੁਹਾਨੂੰ ਸਾਰਾ ਕੁਛ ਮਿਲ ਸਕਦਾ ਇਸ ਦੇਸ਼ ਵਿੱਚ, ਪਰ ਪੰਜਾਬੀ ਮਾਂ ਬੋਲੀ ਦੀ ਗੋਦ ਵਿੱਚ, ਉਹਦੀ ਗੋਦੀ ਵਿੱਚ ਭਾਈ ਵੀਰ ਸਿੰਘ ਬੈਠੇ, ਉਹਦੀ ਗੋਦੀ ਦੇ ਵਿੱਚ ਇੰਨੇ ਇੰਨੇ ਵਿਦਵਾਨ ਬੈਠੇ ਆ। ਉਹ ਜਦੋਂ ਭਾਈ ਵੀਰ ਸਿੰਘ ਨੂੰ ਪੜ੍ਹੇ, ਉਹ ਸੀਨੇ ਖਿੱਚ ਜਾਣ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾ ਕੀ ਦਿੰਦੇ, ਉਹ ਦਿਨੇ ਰਾਤ ਪੈ ਬਹਿੰਦੇ, ਇੱਕੋ ਲਗਨ ਲਗੀ ਨਹੀਂ ਜਾਂਦੀ ਹੈ ਟੋਰ ਅਨੰਤ ਉਹਨਾਂ ਦੀ। ਬਸ ਤੋਂ ਬੁਰੇ ਮੁਕਾਮ ਨਾ ਪੂਰੀ ਸੋ ਚਾਲ ਪੈ ਰਹੇ। ਇਹ ਇੰਗਲਿਸ਼ ਵਿੱਚ ਮਿਲ ਜੂਗਾ, ਕਦੇ ਵੀ ਨਹੀਂ ਮਿਲ ਸਕਦਾ।

ਅੱਜ ਦਿਨ ਐਤਵਾਰ 6 ਸਤੰਬਰ ਅਤੇ 2026 ਦੀ ਸਰਜਰੀ ਸਵੇਰ ਪੇਸ਼ ਹੈ ਆਪਦਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਪੇਸ਼ ਕਰਦੇ ਹਨ ਸ਼ਾਮ ਕੁਮਾਰ ਅੱਜ ਬਹੁਤ ਵਧੀਆ ਮੌਸਮ ਨਾਲ ਦਿਨ ਚੜ੍ਹੇ ਜੀ ਪਹਿਲਾਂ ਦੱਸੀਏ ਕਿ ਅੱਜ ਟੈਂਪਰੇਚਰ ਤਕਰੀਬਨ 23 ਰਹਿਣਾ ਅਤੇ ਘੱਟ ਤੋਂ ਘੱਟ 13 ਰਹੇਗਾ ਅਤੇ ਕੱਲ੍ਹ ਨੂੰ ਜਾਣੀ ਕਿ ਸੋਮਵਾਰ ਨੂੰ ਵੀ ਇੰਨਾ ਹੀ ਟੈਂਪਰੇਚਰ ਰਹਿਣਾ ਮੰਗਲਵਾਰ ਨੂੰ ਘੱਟ ਜਾਣਾ 19 ਟੈਂਪਰੇਚਰ ਅਤੇ ਘੱਟ ਤੋਂ ਘੱਟ 10 ਬੁੱਧਵਾਰ ਵੀਰਵਾਰ 3 ਦਿਨ ਤਕਰੀਬਨ ਇੰਨਾ ਹੀ ਟੈਂਪਰੇਚਰ ਰਹਿਣਾ ਥੋੜ੍ਹੀ ਠੰਡਕ ਰਹਿਣੀ ਆ ਅਤੇ ਸ਼ੁੱਕਰਵਾਰ ਨੂੰ ਟੈਂਪਰੇਚਰ 22 ਸ਼ਨਿਚਰਵਾਰ ਨੂੰ ਵੀ 22 ਅਤੇ ਆਉਂਦੇ ਐਤਵਾਰ ਨੂੰ ਤਕਰੀਬਨ 25 ਕੱਲ੍ਹ ਸੀਗਾ ਟੈਂਪਰੇਚਰ ਤਕਰੀਬਨ 34-35 ਦੇ ਲਾਗੇ ਪਹੁੰਚ ਗਿਆ ਸੀ ਸੋ ਇਹ ਮਹੀਨੇ ਦੇ ਸ਼ੁਰੂ 'ਚ ਇੱਦਾਂ ਹੀ ਹੁੰਦਾ ਟੈਂਪਰੇਚਰ ਵੇਰੀਏਸ਼ਨ 'ਚ ਚੱਲਦਾ ਰਹਿੰਦਾ ਹੈ

ਅੱਜ 6 ਸਤੰਬਰ 2026 ਅਤੇ ਆਸਟ੍ਰੇਲੀਆ ਦੇ ਵਿੱਚ ਅੱਜ ਫਾਦਰ ਡੇ। ਸਾਰਿਆਂ ਨੂੰ ਫਾਦਰ ਡੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਅੱਜ ਆਸਟ੍ਰੇਲੀਆ 'ਚ ਫਾਦਰ ਡੇ ਚੱਲ ਰਿਹਾ, ਸੋ ਤੁਸੀਂ ਵੀ ਜਿੱਥੇ ਕਿਤੇ ਵੀ ਇਸ ਦਿਨ ਨੂੰ ਮਨਾ ਰਹੇ ਹੋ, ਤੁਹਾਨੂੰ ਵੀ ਇਸ ਦਿਨ ਦੀਆਂ ਮੁਬਾਰਕਾਂ ਹੋਣ। ਅਗਰ ਭੁੱਲ ਗਏ ਤਾਂ ਅੱਜ ਫਾਦਰ ਡੇ ਆ। ਮੌਸਮ ਬਹੁਤ ਵਧੀਆ ਰਹਿਣਾ, ਅੱਜ ਟੈਂਪਰੇਚਰ ਤਕਰੀਬਨ 23 ਰਹਿਣਾ। ਇਸ ਹਫ਼ਤੇ 'ਚ ਮੌਸਮ ਤਕਰੀਬਨ ਠੀਕ ਹੀ ਰਹੇਗਾ, ਆਉਂਦੇ ਹਫ਼ਤੇ ਫਿਰ ਦੇਖਦੇ ਹਾਂ ਟੈਂਪਰੇਚਰ ਕਿੱਦਾਂ। ਇੱਕ ਅੱਧਾ ਦਿਨ ਹੁਣ ਇੱਕ ਦਿਨ ਹਫ਼ਤੇ 'ਚ ਟੈਂਪਰੇਚਰ ਤਕਰੀਬਨ ਵਧਿਆ ਕਰਨਾ, ਬਾਕੀ ਦਿਨ ਫਿਰ ਕੰਟਰੋਲਡ। ਗਰਮੀਆਂ 'ਚ ਆਪਾਂ ਪਹੁੰਚ ਗਏ ਹਾਂ, ਸੋ ਗਰਮੀਆਂ ਨੂੰ ਇੰਜੋਏ ਕਰੀਏ। ਤੁਸੀਂ ਦੁਨੀਆ 'ਚ ਜਿੱਥੇ ਹੀ ਬੈਠੇ ਆ ਇਸ ਪ੍ਰੋਗਰਾਮ ਸੁਣ ਰਹੇ ਹਾਂ, ਤੁਹਾਡਾ ਬਹੁਤ ਧੰਨਵਾਦ। ਪ੍ਰੋਗਰਾਮ ਸੁਣਨ ਵਾਸਤੇ www.sawr999.com.au 'ਤੇ ਸੁਣ ਸਕਦੇ ਹੋ, ਜਾਂ ਤੁਸੀਂ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਉਹਦੇ ਵਿੱਚ ਵੀ SWR 99.9 ਲੱਭ ਕੇ ਸੁਣੋ, ਜਾਂ ਤੁਸੀਂ ਲਾਈਵ www.sawr999.com.au 'ਤੇ ਸੁਣੋ। ਚਲੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੁਛ ਉਸ ਪਰਮਾਤਮਾ ਨਾਲ ਜੋੜਨ ਵਾਲੀਆਂ ਗੱਲਾਂ ਦੇ ਨਾਲ।

0: The difference is the music.
1: Swan 99.9.
2: समय इस वेले 8 बज के ते 11 मिनट हो गए ने। तो सुन रहे अपना मनपसंद पंजाबी गीतों का प्रोग्राम मेला गीतों का सवार 99.9 एफएम तो शाम कुमार दे नाल। आज ऑस्ट्रेलिया विच इस साल का फादर डे है। फादर डे जेड़ा के 6 सितंबर 2026 नूं मनाया जा रहा। ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ। ਅੱਜ ਦਾ ਸਾਡਾ ਪ੍ਰੋਗਰਾਮ ਬਹੁਤ ਹੀ ਖਾਸ ਹੈ ਕਿਉਂਕਿ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਉਸ ਸ਼ਖਸ ਦੀ ਉਸ ਦੀ ਉਂਗਲ ਫੜ ਕੇ ਅਸੀਂ ਤੁਰਨਾ ਸਿੱਖਿਆ ਜਿਸ ਦੀ ਮਿਹਨਤ ਨੇ ਸਾਡੇ ਸੁਪਨਿਆਂ ਨੂੰ ਹਕੀਕਤ ਬਣਾਇਆ ਜਿਸ ਨੇ ਆਪਣੇ ਬੱਚਿਆਂ ਦੀਆਂ ਖੁਸ਼ੀਆਂ ਲਈ ਆਪਣੀਆਂ ਕਈ ਖੁਸ਼ੀਆਂ ਕੁਰਬਾਨ ਕਰ ਦਿੱਤੀਆਂ ਉਹ ਸ਼ਖਸ ਹੈ ਸਾਡਾ ਪਿਤਾ। ਫਾਦਰ ਡੇ ਦੇ ਇਸ ਖਾਸ ਮੌਕੇ 'ਤੇ ਅਸੀਂ ਦੁਨੀਆ ਦੇ ਹਰ ਪਿਤਾ ਨੂੰ ਦਿਲੋਂ ਸਲਾਮ ਕਰਦੇ ਹਾਂ। ਇਹ ਦਿਨ ਸਿਰਫ ਪਿਤਾ ਨੂੰ ਤੋਹਫ਼ੇ ਦੇਣ ਦਾ ਦਿਨ ਨਹੀਂ ਹੈ, ਇਹ ਦਿਨ ਇਸ ਕਰਕੇ ਮਹੱਤਤਾ ਰੱਖਦਾ ਕਿ ਆਪਣੇ ਪਿਤਾ ਨੂੰ ਕਹਿਣ ਵਾਸਤੇ ਕਹਿਣ ਦਾ ਕਿ ਪਾਪਾ ਤੁਸੀਂ ਸਾਡੇ ਲਈ ਜੋ ਕੁਝ ਵੀ ਕੀਤਾ ਸ਼ਾਇਦ ਅਸੀਂ ਕਦੇ ਵੀ ਉਸ ਦਾ ਪੂਰਾ ਕਰਜ਼ ਨਹੀਂ ਚੁਕਾ ਸਕਦੇ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਗੱਲ ਕਰਦੇ ਹਾਂ ਪਿਤਾ ਦੇ ਪਿਆਰ ਦੀ, ਪਿਤਾ ਦੀ ਮਿਹਨਤ ਦੀ, ਪਿਤਾ ਦੀ ਕੁਰਬਾਨੀ ਦੀ ਅਤੇ ਉਹਨਾਂ ਯਾਦਾਂ ਦੀਆਂ ਜਿਹੜੀਆਂ ਪਿਤਾ ਨੇ ਸਾਡੇ ਕੋਲ ਨਾ ਹੋਣ ਦੇ ਬਾਵਜੂਦ ਸਾਡੇ ਦਿਲਾਂ ਵਿੱਚ ਹਮੇਸ਼ਾ ਜ਼ਿੰਦਾ ਰੱਖੀਆਂ ਰਹਿੰਦੀਆਂ ਹਨ। ਤਾਂ ਆਓ ਅੱਜ ਦਾ ਇਹ ਘੰਟਾ ਸਮਰਪਿਤ ਕਰੀਏ ਹਰ ਪਿਤਾ ਨੂੰ ਅਤੇ ਅੱਜ ਦਾ ਪ੍ਰੋਗਰਾਮ ਸਮਰਪਿਤ ਕਰੀਏ ਹਰ ਪਿਤਾ ਨੂੰ। ਫਾਦਰ ਡੇ ਦੀ ਆਧੁਨਿਕ ਪਰੰਪਰਾ ਅਮਰੀਕਾ ਵਿੱਚ ਸਨੋਰਾ ਸਮਾਰਟ ਡੋਡ ਨਾਲ ਜੁੜੀ ਆ। 1909 ਵਿੱਚ ਮਦਰ ਡੇ ਬਾਰੇ ਇੱਕ ਸਰਮਨ ਸੁਣਨ ਤੋਂ ਬਾਅਦ ਉਸਨੇ ਸੋਚਿਆ ਕਿ ਪਿਤਾਵਾਂ ਲਈ ਵੀ ਇੱਕ ਵਿਸ਼ੇਸ਼ ਦਿਨ ਹੋਣਾ ਚਾਹੀਦਾ ਹੈ। ਪਹਿਲਾਂ ਫਾਦਰ ਡੇ ਸੈਲੀਬ੍ਰੇਸ਼ਨ ਜਿਹੜਾ ਸਪੋਕਨ ਵਾਸ਼ਿੰਗਟਨ ਵਿੱਚ 19 ਜੂਨ 1919 ਨੂੰ ਹੋਇਆ ਸੀ। ਚਲੋ ਥੋੜ੍ਹੀ ਗੱਲ ਕਰਦੇ ਹਾਂ ਫਾਦਰ ਡੇ ਦੇ ਇਤਿਹਾਸ ਦੀ। ਫਾਦਰ ਡੇ ਦੀ ਸ਼ੁਰੂਆਤ ਇੱਕ ਬਹੁਤ ਹੀ ਦਿਲਚਸਪ ਕਹਾਣੀ ਹੈ। ਅਮਰੀਕਾ ਵਿੱਚ ਸੁਨਾਰਾ ਸਮਾਰਟ ਡੋਡ ਨਾਮ ਦੀ ਇੱਕ ਔਰਤ ਸੀ। ਉਸਦੀ ਮਾਂ ਦਾ ਦੇਹਾਂਤ ਹੋਣ ਤੋਂ ਬਾਅਦ ਉਸਦੇ ਪਿਤਾ ਵਿਲੀਅਮ ਜੌਕਸਨ ਸਮਾਰਟ ਨੇ ਆਪਣੇ 6 ਬੱਚਿਆਂ ਦੀ ਪਰਵਰਿਸ਼ ਕੀਤੀ ਸੀ। ਸੁਨਾਰਾ ਨੇ ਆਪਣੇ ਪਿਤਾ ਨੂੰ ਇੱਕ ਮਾਂ ਅਤੇ ਇੱਕ ਪਿਤਾ ਦੋਵੇਂ ਭੂਮਿਕਾਵਾਂ ਨਿਭਾਉਂਦੇ ਹੋਏ ਦੇਖਿਆ ਸੀ। 1909 ਵਿੱਚ ਜਦੋਂ ਉਹ ਮਦਰ ਡੇ ਬਾਰੇ ਇੱਕ ਪਰੰਪਰਿਕ ਭਾਸ਼ਣ ਸੁਣ ਰਹੀ ਸੀ ਤਾਂ ਉਸਦੇ ਮਨ ਵਿੱਚ ਖਿਆਲ ਆਇਆ ਕਿ ਜੇ ਮਾਂ ਲਈ ਇੱਕ ਦਿਨ ਹੋ ਸਕਦਾ ਤਾਂ ਪਿਤਾ ਲਈ ਕਿਉਂ ਨਹੀਂ ਹੋ ਸਕਦਾ। ਇਸ ਵਿਚਾਰ ਤੋਂ ਫਾਦਰ ਡੇ ਦੀ ਮੁਹਿੰਮ ਸ਼ੁਰੂ ਹੋਈ। 19 ਜੂਨ 1910 ਨੂੰ ਸਪੋਕਨੇ ਵਾਸ਼ਿੰਗਟਨ ਵਿੱਚ ਪਹਿਲਾ ਫਾਦਰ ਡੇ ਮਨਾਇਆ ਗਿਆ ਸੀ। ਸਮੇਂ ਦੇ ਨਾਲ ਇਹ ਪਰੰਪਰਾ ਦੁਨੀਆ ਦੇ ਹੋਰ ਕਈ ਦੇਸ਼ਾਂ ਵਿੱਚ ਪਹੁੰਚ ਗਈ। ਪਰ ਇੱਕ ਦਿਲਚਸਪ ਗੱਲ ਇਹ ਹੈ ਕਿ ਹਰ ਦੇਸ਼ ਵਿੱਚ ਫਾਦਰ ਡੇ ਇੱਕੋ ਦਿਨ ਨਹੀਂ ਮਨਾਇਆ ਜਾਂਦਾ। ਅਮਰੀਕਾ ਆਮ ਤੌਰ 'ਤੇ ਜੂਨ ਦੇ 3 ਐਤਵਾਰ ਨੂੰ ਮਨਾਇਆ ਜਾਂਦਾ ਹੈ ਅਤੇ ਆਸਟ੍ਰੇਲੀਆ ਵਿੱਚ ਸਪਟੰਬਰ ਦੇ 1 ਸੰਡੇ ਨੂੰ ਮਨਾਇਆ ਜਾਂਦਾ ਹੈ। ਇਸ ਲਈ ਆਸਟ੍ਰੇਲੀਆ ਵਿੱਚ ਅਤੇ ਅਮਰੀਕਾ ਵਿੱਚ ਇਹ ਦਿਨ ਦੋ ਵੱਖ ਵੱਖ ਸਮਿਆਂ 'ਤੇ ਆਉਂਦੇ ਹੈ, ਪਰ ਤਰੀਕ ਭਾਵੇਂ ਕੋਈ ਵੀ ਹੋਵੇ ਪਿਤਾ ਲਈ ਪਿਆਰ ਦੀ ਕੋਈ ਤਰੀਕ ਨਹੀਂ ਹੁੰਦੀ। ਆਸਟ੍ਰੇਲੀਆ ਵਿੱਚ ਫਾਦਰ ਡੇ ਦੀ ਲੋਕਪ੍ਰਿਯ ਸੈਲੀਬ੍ਰੇਸ਼ਨ 1930 ਵਿੱਚ ਆਈ ਸੀ ਅਤੇ 1964 ਵਿੱਚ ਫਸਟ ਸੰਡੇ ਆਫ ਸਪਟੰਬਰ ਦੀ ਤਰੀਕ ਨੂੰ ਕਾਮਨਵੈਲਥ ਪੱਧਰ 'ਤੇ ਡੈਜੀਗਨੇਟ ਕੀਤਾ ਗਿਆ ਸੀ ਕਿ ਇਸ ਬਦਲਾਵ ਦਾ ਅਧਿਕਾਰਤ ਕਾਰਨ ਸਪਸ਼ਟ ਨਹੀਂ ਮਿਲਿਆ, ਪਰ ਉਸ ਦਿਨ ਇਸ ਨੂੰ ਮਨਾਉਣਾ ਸ਼ੁਰੂ ਕੀਤਾ ਸੀ।

0: 99.9।
1: ਚਲੋ ਅੱਗੇ ਗੱਲ ਕਰਦੇ ਹਾਂ ਪੰਜਾਬੀ ਪਰਿਵਾਰਾਂ ਵਿੱਚ ਪਿਤਾ ਦੀ ਆਪਣੀ ਇੱਕ ਥਾਂ ਹੁੰਦੀ ਆ। ਪਿਤਾ ਅਕਸਰ ਆਪਣੇ ਬੱਚਿਆਂ ਨਾਲ ਪਿਆਰ ਦਾ ਇਜ਼ਹਾਰ ਮਾਂ ਵਾਂਗ ਨਹੀਂ ਕਰ ਸਕਦਾ, ਪਰ ਸ਼ਾਇਦ ਇਹ ਨਾ ਕਹਿ ਸਕੇ ਕਿ ਪੁੱਤ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। ਪਰ ਸਵੇਰੇ ਸਭ ਤੋਂ ਪਹਿਲਾਂ ਉੱਠ ਕੇ ਕੰਮ ਤੋਂ ਜਾਣ ਵਾਲਾ ਉਹੀ ਹੁੰਦਾ ਆ, ਬੱਚਿਆਂ ਦੀ ਫੀਸ ਭਰਨ ਵਾਲਾ ਵੀ ਉਹੀ ਹੁੰਦਾ ਹੈ ਅਤੇ ਘਰ ਦੀਆਂ ਲੋੜਾਂ ਪੂਰੀਆਂ ਕਰਨ ਵਾਲਾ ਵੀ ਉਹੀ ਹੁੰਦਾ ਹੈ। ਪਰ ਜਦੋਂ ਬੱਚਾ ਮੁਸ਼ਕਿਲ ਵਿੱਚ ਹੋਵੇ ਸਭ ਤੋਂ ਪਹਿਲਾਂ ਦਿਲ ਵਿੱਚ ਚਿੰਤਾ ਕਰਨ ਵਾਲਾ ਵੀ ਉਹੀ ਹੁੰਦਾ ਹੈ। ਪਿਤਾ ਦਾ ਪਿਆਰ ਕਈ ਵਾਰ ਸ਼ਬਦਾਂ ਵਿੱਚ ਨਹੀਂ, ਉਹਦੇ ਪਸੀਨੇ ਵਿੱਚ ਹੁੰਦਾ ਹੈ, ਉਹਦੀ ਮਿਹਨਤ ਵਿੱਚ ਹੁੰਦਾ ਹੈ, ਉਹਦੀ ਚਿੰਤਾ ਵਿੱਚ ਹੁੰਦਾ ਹੈ, ਉਹ ਰਾਤਾਂ ਦੀ ਜਾਗ ਵਿੱਚ ਹੁੰਦਾ ਹੈ ਅਤੇ ਉਹਨਾਂ ਕੁਰਬਾਨੀਆਂ ਵਿੱਚ ਹੁੰਦਾ ਹੈ ਜਦੋਂ ਜਿਨ੍ਹਾਂ ਬਾਰੇ ਬੱਚਿਆਂ ਨੂੰ ਕਈ ਸਾਲ ਬਾਅਦ ਪਤਾ ਲੱਗਦਾ ਆ।

0: Swap.
1: 99.9.
2: So, dosto, Father Day te ko mehenga gift den di lod nahi hai. Kai var pita nu sirf ek phone call di lod hundi hai. Ek papa tusi kime ho, ek papa ਤੁਹਾਡਾ ਧੰਨਵਾਦ, ਇੱਕ ਪਾਪਾ ਮੈਂ ਤੁਹਾਨੂੰ ਪਿਆਰ ਕਰਦਾ, ਇਹ ਛੋਟੇ ਜਿਹੇ ਸ਼ਬਦ ਪਿਤਾ ਲਈ ਦੁਨੀਆ ਦੇ ਸਭ ਤੋਂ ਵੱਡੇ ਤੋਹਫੇ ਬਣ ਸਕਦੇ ਹਨ। ਜੇ ਪਿਤਾ ਤੁਹਾਡੇ ਕੋਲ ਹੈ ਤਾਂ ਸਮਾਂ ਨਾਲ ਬਿਤਾਓ, ਜੇ ਦੂਰ ਹੈ ਤਾਂ ਫੋਨ ਕਰੋ, ਜੇ ਗੱਲ ਨਹੀਂ ਹੁੰਦੀ ਤਾਂ ਗੱਲ ਕਰਨ ਦੀ ਕੋਸ਼ਿਸ਼ ਕਰੋ, ਅਤੇ ਜੇ ਪਿਤਾ ਇਸ ਦੁਨੀਆ ਵਿੱਚ ਨਹੀਂ ਹਨ ਤਾਂ ਉਹਨਾਂ ਦੀ ਯਾਦ ਵਿੱਚ ਇੱਕ ਚੰਗਾ ਕੰਮ ਕਰੋ, ਕਿਉਂਕਿ ਪਿਤਾ ਨੂੰ ਯਾਦ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਉਸਦੇ ਦਿੱਤੇ ਸੰਸਕਾਰਾਂ ਨੂੰ ਆਪਣੀ ਜ਼ਿੰਦਗੀ ਵਿੱਚ ਜਿਉਂਦਾ ਰੱਖੋ।

0: Swap
1: 99.9.
2: ਸੋ ਬੱਚੇ ਆਪਣੇ ਮਾਤਾ ਪਿਤਾ ਦੇ ਜਿਗਰ ਦੇ ਟੁਕੜੇ ਹੁੰਦੇ ਆ। ਅੱਜ ਅਸੀਂ ਦੁਨੀਆ ਦੇ ਹਰ ਪਿਤਾ ਨੂੰ ਦਿਲੋਂ ਸਲਾਮ ਕਰਦੇ ਹਾਂ। ਉਹ ਪਿਤਾ ਜੋ ਆਪਣੇ ਬੱਚਿਆਂ ਲਈ ਮਿਹਨਤ ਕਰਦਾ ਹੈ, ਉਹ ਪਿਤਾ ਜੋ ਆਪਣੀ ਖੁਸ਼ੀਆਂ ਪਿੱਛੇ ਰੱਖ ਕੇ ਬੱਚਿਆਂ ਦੇ ਸੁਪਨੇ ਅੱਗੇ ਰੱਖਦਾ ਆ, ਉਹ ਪਿਤਾ ਜੋ ਦੂਰ ਵੀ ਬੈਠਾ ਹੈ ਅਤੇ ਆਪਣੇ ਬੱਚਿਆਂ ਦੀ ਕਾਮਯਾਬੀ ਲਈ ਦੁਆ ਕਰਦਾ ਹੈ, ਉਹ ਪਿਤਾ ਜੋ ਆਪਣੇ ਬੱਚਿਆਂ ਦੀ ਇੱਕ ਮੁਸਕਰਾਹਟ ਲਈ ਆਪਣੀ ਸਾਰੀ ਥਕਾਵਟ ਭੁੱਲ ਜਾਂਦਾ ਹੈ। ਸੋ ਇਸ ਫਾਦਰ ਡੇ 'ਤੇ ਆਪਣੇ ਪਿਤਾ ਨੂੰ ਜ਼ਰੂਰ ਕਹੋ, ਪਾਪਾ ਤੁਸੀਂ ਜ਼ਿੰਦਗੀ ਵਿੱਚ ਮੇਰੀ ਜ਼ਿੰਦਗੀ ਦਾ ਉਹ ਹਿੱਸਾ ਹੈ ਜਿਹਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ। ਸਾਰੇ ਪਿਤਾਵਾਂ ਨੂੰ ਹੈਪੀ ਫਾਦਰ ਡੇ। ਅਤੇ ਪੰਜਾਬੀ 'ਚ ਕਹੀ ਕਿ ਸਾਰੇ ਪਿਤਾ ਸਾਹਿਬਾਨ ਨੂੰ ਪਿਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ। ਜਿਨ੍ਹਾਂ ਦੇ ਪਿਤਾ ਸਾਡੇ ਨਾਲ ਹਨ ਉਹਨਾਂ ਦੀ ਬਹੁਤ ਲੰਬੀ ਉਮਰ ਹੋਵੇ, ਤੰਦਰੁਸਤੀ ਮਿਲੇ, ਅਤੇ ਜਿਹੜੇ ਪਿਤਾ ਇਸ ਦੁਨੀਆ ਤੋਂ ਚਲੇ ਗਏ ਹਨ ਉਹਨਾਂ ਦੀਆਂ ਯਾਦਾਂ ਹਮੇਸ਼ਾ ਸਾਡੇ ਦਿਲਾਂ ਵਿੱਚ ਜ਼ਿੰਦਾ ਰਹਿਣ। ਇਸੇ ਦੁਆ ਨਾਲ ਅੱਜ ਦੇ ਇਸ ਪ੍ਰੋਗਰਾਮ 'ਚੋਂ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ। ਇੱਕ ਵਾਰੀ ਫਿਰ ਹੈਪੀ ਫਾਦਰ ਡੇ।
0: ਕਭੀ ਸੋਚਾ ਹੀ ਨਹੀਂ ਪਾਪਾ ਕਿ ਆਪਕੀ ਖਾਮੋਸ਼ੀ ਮੇਂ ਵੀ ਕਿਤਨੀ ਕਹਾਨੀਆਂ ਛੁਪੀ ਥੀ। ਹਮ ਆਪਣੀ ਜ਼ਿਦੋਂ ਮੇਂ ਉਲਝੇ ਰਹੇ ਔਰ ਆਪ ਹਮਾਰੀ ਖੁਸ਼ੀਓਂ ਕੇ ਲੀਏ ਉਮਰ ਭਰ ਲੜਤੇ ਰਹੇ। ਆਜ ਬਸ ਇਤਨਾ ਕਹਿਣਾ ਹੈ, ਹਮ ਆਪਕੋ ਸਮਝਤੇ ਹੈਂ।

0: ਸਮਾਂ ਇਸ ਵੇਲੇ 8:53 ਹੋ ਗਏ ਨੇ। ਤੁਸੀਂ ਸੁਣ ਰਹੇ ਹੋ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਅੱਜ ਫਾਦਰ ਡੇ ਆਸਟ੍ਰੇਲੀਆ 'ਚ, ਹੈਪੀ ਫਾਦਰ ਡੇ ਸਾਰੇ ਹੀ ਪਿਤਾਵਾਂ ਨੂੰ ਜਿੱਥੇ ਇੱਥੇ ਵੀ ਬੈਠ ਕੇ ਤੁਸੀਂ ਅੱਜ ਦਾ ਦਿਨ ਮਨਾ ਰਹੇ ਹੋ। ਤੰਦਰੁਸਤ ਰਹੋ, ਬਹੁਤ ਤੁਹਾਡੀ ਲੰਬੀ ਉਮਰ ਹੋਵੇ, ਅਤੇ ਸਾਰੇ ਹੀ ਬੱਚਿਆਂ ਵੱਲੋਂ ਇੱਕ ਵਾਰੀ ਫਿਰ ਫਾਦਰ ਡੇ। ਦੋ ਕੁ ਮਿੰਟ ਦੀ ਪ੍ਰੋਮੋ ਸੁਣਦੇ ਹਾਂ, ਉਸ ਤੋਂ ਬਾਅਦ 'ਚ ਫਿਰ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦੇ ਹਾਂ।
1: The name of the song we just played?
2: Check out our song finder at swa999.com.au. Being diagnosed with cancer is one thing. Living miles away from treatment doesn't make things easier. But there are three little words that can make a world of difference. You can stay. You can stay closer to the care you need. You can stay with your family. Sony Foundation can provide free accommodation for youth cancer patients who live in regional areas and need to travel to the city for treatment. Find out how you can at sonyfoundation.org.
3: If you're an adult who has difficulties with reading, writing or spelling, the Reading Writing Hotline has some very good news. It can actually be easier to take the plunge and improve your reading and writing skills than to keep putting it off. Phone the Reading Writing Hotline and find out how. Their number is 1300 655 06. That's the Reading Writing Hotline, and they're there to help.
4: 1300 655 06.
3: Go on, take the plunge.
5: Did you know most women diagnosed with breast cancer have no family history? The good news is, if caught early, most breast cancers can be treated successfully. For women aged 50 to 74, a regular mammogram is the best way to find breast cancer early. Book your free mammogram today by visiting BreastScreen New South Wales online. A mammogram only takes 20 minutes. It's free and it could just save your life. A New South Wales government initiative.
6: SWA 99.9.
7: The difference is the music.
8: You are listening to SWA 99.9 FM. Following program is in Punjab.

ਅੱਜ ਦਿਨ ਐਤਵਾਰ ਅਤੇ ਤੁਸੀਂ ਸੁਣ ਰਹੇ ਹੋ ਆਪਣਾ ਮਨਪੋਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਹਫ਼ਤਾਵਾਰੀ ਪ੍ਰੋਗਰਾਮ ਜਿਹੜਾ ਕਿ ਹਰ ਐਤਵਾਰ ਸਵੇਰੇ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਵਾਰ 99.9 FM ਦੀ ਫ੍ਰੀਕੁਐਂਸੀ ਤੋਂ ਪੇਸ਼ ਕੀਤਾ ਜਾਂਦਾ ਅਤੇ ਤੁਹਾਡੇ ਮੇਜ਼ਬਾਨ ਨੇ ਸ਼ਾਮ ਕੁਮਾਰ ਮੇਲਾ ਗੀਤਾਂ ਦਾ ਜਿੱਥੇ ਹਰ ਗੀਤ ਸੁਣਾਵੇ ਇੱਕ ਨਵੀਂ ਕਹਾਣੀ ਗੀਤਾਂ ਦਾ ਸੁਮੇਲ ਪ੍ਰੋਗਰਾਮ ਸੁਣਨ ਵਾਸਤੇ ਤੁਸੀਂ ਸਿਡਨੀ ਵੈਸਟ ਵਿੱਚ ਫ੍ਰੀ ਔਨ ਏਅਰ ਰੇਡੀਓ 'ਤੇ ਟਿਊਨ ਕਰ

0: ਕਰਕੇ FM ਬੈਂਡ ਤੇ 99.9 ਦੀ ਫ੍ਰੀਕੁਐਂਸੀ ਤੇ ਸੁਣ ਸਕਦੇ ਹੋ ਜਾਂ ਤੁਸੀਂ ਇੰਟਰਨੈਟ ਦੇ ਮਾਧਿਅਮ www.swr999.com.au ਤੇ ਸੁਣ ਸਕਦੇ ਹਾਂ ਤੇ ਸੁਣਨ ਵਾਸਤੇ ਕਮਿਊਨਿਟੀ ਰੇਡੀਓ ਪਲੱਸ ਐਪ ਡਾਊਨਲੋਡ ਕਰਕੇ ਆਪਣੇ ਫੋਨ 'ਤੇ ਤਾਂ ਤੁਸੀਂ ਉਹਦੇ 'ਚ SWR 99.9 ਲੱਭ ਕੇ ਸੁਣੋ। ਬਲੈਕਟੋਨ ਕਮਿਊਨਿਟੀ ਰੇਡੀਓ ਸਟੇਸ਼ਨ, ਇਹ 'ਚ ਜੋ ਵੀ ਗੱਲਬਾਤ ਕੀਤੀ ਜਾਂਦੀ ਤੁਹਾਡੇ ਮਨੋਰੰਜਨ ਵਾਸਤੇ ਕੀਤੀ ਜਾਂਦੀ ਹੈ, ਤੁਹਾਨੂੰ ਵੀ ਕੋਈ ਗੱਲਬਾਤ ਸਾਂਝੀ ਕਰਨੀ ਹੋਵੇ ਤਾਂ ਤੁਸੀਂ ਜ਼ਰੂਰ ਪ੍ਰੋਗਰਾਮ ਦੇ ਦੌਰਾਨ ਫੋਨ ਕਰ ਸਕਦੇ ਹੋ 02-9676-3999 ਜਾਂ ਤੁਸੀਂ ਈਮੇਲ ਕਰੋ sham.kumar@swr999.com.au 'ਤੇ। ਬਹੁਤ ਵਧੀਆ ਮੌਸਮ ਨਾਲ ਦਿਨ ਚੜਿਆ ਜੀ, ਆਪਾਂ ਗਰਮੀਆਂ ਵਿੱਚ ਦਾਖਲ ਹੋ ਗਏ ਹਾਂ। 1 ਤਰੀਕ ਤੋਂ ਆਪਾਂ ਗਰਮੀਆਂ 'ਚ ਦਾਖਲ ਹੋਏ ਸੀ ਅਤੇ ਕੱਲ੍ਹ ਥੋੜ੍ਹਾ ਜਿਹਾ ਮੌਸਮ ਗਰਮ ਸੀ, ਗਰਮੀ ਦਿਖਾ ਕੇ ਗਿਆ ਅਤੇ ਇਸ ਹਫ਼ਤੇ 'ਚ ਮੌਸਮ ਤਕਰੀਬਨ ਠੀਕ ਹੀ ਰਹਿਣਾ। ਚਲੋ ਕੁਛ ਮੋਟੀਵੇਸ਼ਨ ਵਾਲੀਆਂ ਗੱਲਾਂ ਸੁਣਦੇ ਹਾਂ, ਉਸ ਤੋਂ ਬਾਅਦ 'ਚ ਪ੍ਰੋਗਰਾਮ ਨੂੰ ਫਿਰ ਲੈ ਕੇ ਹਾਜ਼ਰ ਹੁੰਦੇ ਹਾਂ। ਦੋ ਗੱਲਾਂ ਸੁਣਦੇ ਹਾਂ, ਹੋ ਸਕਦਾ ਇਹ ਗੱਲਾਂ ਕਿਤੇ ਜ਼ਿੰਦਗੀ 'ਚ ਕੰਮ ਆ ਸਕਣ।
1: ਇੱਕ ਦਿਨ ਬਾਦਸ਼ਾਹ ਅਕਬਰ ਨੇ ਬੀਰਬਲ ਨੂੰ ਪੁੱਛਿਆ, ਬੀਰਬਲ ਤੇਰੇ ਹਿਸਾਬ ਨਾਲ ਸਾਡੇ ਸਰੀਰ ਦਾ ਸਭ ਤੋਂ ਵਧੀਆ ਅੰਗ ਕਿਹੜਾ ਹੈ? ਬੀਰਬਲ ਬੋਲਿਆ, ਬਾਦਸ਼ਾਹ ਸਲਾਮਤ, ਸਾਡੇ ਸਰੀਰ ਦਾ ਸਭ ਤੋਂ ਵਧੀਆ ਅੰਗ ਸਾਡੀ ਜ਼ੁਬਾਨ ਹੈ। ਦੋ ਦਿਨ ਬਾਅਦ ਬਾਦਸ਼ਾਹ ਨੇ ਬੀਰਬਲ ਨੂੰ ਫਿਰ ਪੁੱਛਿਆ, ਬੀਰਬਲ ਸਾਡੇ ਸਰੀਰ ਦਾ ਸਭ ਤੋਂ ਘਟੀਆ ਅੰਗ ਕਿਹੜਾ ਹੈ? ਬੀਰਬਲ ਕਹਿਣ ਲੱਗਾ, ਮਹਾਰਾਜ ਸਾਡੇ ਸਰੀਰ ਦਾ ਸਭ ਤੋਂ ਘਟੀਆ ਅੰਗ ਸਾਡੀ ਜ਼ੁਬਾਨ ਹੈ। ਇਹ ਸੁਣ ਕੇ ਬਾਦਸ਼ਾਹ ਅਕਬਰ ਬੋਲਿਆ, ਦੋ ਦਿਨ ਪਹਿਲਾਂ ਤੂੰ ਮੈਨੂੰ ਕਿਹਾ ਸੀ ਕਿ ਜ਼ੁਬਾਨ ਸਾਡੀ ਸਭ ਤੋਂ ਵਧੀਆ ਅੰਗ ਹੈ ਤੇ ਅੱਜ ਤੂੰ ਕਹਿ ਰਿਹਾ ਹੈ ਕਿ ਜ਼ੁਬਾਨ ਸਭ ਤੋਂ ਘਟੀਆ ਅੰਗ ਹੈ, ਇਹ ਕੀ ਗੱਲ ਹੋਈ? ਬੀਰਬਲ ਮੁਸਕਰਾ ਕੇ ਕਹਿਣ ਲੱਗਾ, ਮਹਾਰਾਜ ਜਦੋਂ ਅਸੀਂ ਆਪਣੀ ਜ਼ੁਬਾਨ ਨਾਲ ਮਿੱਠੇ ਬੋਲ ਬੋਲਦੇ ਹਾਂ, ਲੋਕਾਂ ਨਾਲ ਪਿਆਰ ਨਾਲ ਗੱਲ ਕਰਦੇ ਹਾਂ, ਉਹਨਾਂ ਦੇ ਚੰਗੇ ਕੰਮਾਂ ਲਈ ਉਹਨਾਂ ਦੀ ਪ੍ਰਸ਼ੰਸਾ ਕਰਦੇ ਹਾਂ ਤਾਂ ਲੋਕ ਸਾਨੂੰ ਚੰਗਾ ਸਮਝਦੇ ਹਨ। ਸਾਡੀ ਜ਼ੁਬਾਨ ਕਰਕੇ ਹੀ ਸਾਨੂੰ ਇੱਜ਼ਤ ਮਾਣ ਮਿਲਦਾ ਹੈ, ਪਰ ਜੇ ਅਸੀਂ ਇਸੇ ਜ਼ੁਬਾਨ ਨਾਲ ਲੋਕਾਂ ਨੂੰ ਬੁਰਾ ਕਹਿੰਦੇ ਹਾਂ, ਮੰਦਾ ਬੋਲਦੇ ਹਾਂ, ਉਹਨਾਂ ਦੀ ਆਲੋਚਨਾ ਕਰਦੇ ਹਾਂ ਤਾਂ ਲੋਕ ਸਾਨੂੰ ਮਾੜਾ ਕਹਿੰਦੇ ਹਨ, ਸਾਨੂੰ ਘਟੀਆ ਸਮਝਦੇ ਹਨ। ਸਾਡੀ ਜ਼ੁਬਾਨ ਕਰਕੇ ਹੀ ਉਹਨਾਂ ਦੇ ਮਨ ਵਿੱਚ ਸਾਡੇ ਲਈ ਕੋਈ ਇੱਜ਼ਤ ਨਹੀਂ ਹੁੰਦੀ। ਦੋਸਤੋ, ਸਾਡੀ ਜ਼ੁਬਾਨ ਹੀ ਸਾਨੂੰ ਲੋਕਾਂ ਵਿੱਚ ਚੰਗਾ ਬਣਾਉਂਦੀ ਹੈ ਤੇ ਸਾਡੀ ਜ਼ੁਬਾਨ ਹੀ ਮਾੜਾ। ਸਾਡਾ ਦਿਮਾਗ ਜਿੰਨਾ ਮਰਜ਼ੀ ਵਧੀਆ ਹੋਵੇ, ਅਸੀਂ ਜਿੰਨੇ ਮਰਜ਼ੀ ਸਿਆਣੇ ਹੋਈਏ, ਅਸੀਂ ਭਾਵੇਂ ਵੱਡੇ ਤੋਂ ਵੱਡੇ ਅਹੁਦੇ ਤੇ ਬਿਰਾਜਮਾਨ ਹੋਈਏ, ਭਾਵੇਂ ਕਿੰਨੇ ਵੀ ਮਹਾਨ ਕਿਉਂ ਨਾ ਹੋਈਏ, ਪਰ ਲੋਕਾਂ ਵਿੱਚ ਸਾਡੀ ਇੱਜ਼ਤ ਸਿਰਫ ਸਾਡੀ ਜ਼ੁਬਾਨ ਕਰਕੇ ਹੁੰਦੀ ਹੈ। ਮਾਵਾਂ ਸਭ ਨੂੰ ਚੰਗੀਆਂ ਲੱਗਦੀਆਂ ਹਨ ਕਿਉਂਕਿ ਉਹਨਾਂ ਦੇ ਬੋਲਾਂ ਵਿੱਚ ਮਿਠਾਸ ਹੁੰਦੀ ਹੈ। ਉਹ ਆਪਣੇ ਬੱਚਿਆਂ ਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਦੇ ਚੰਗੇ ਗੁਣਾਂ ਦੀ ਹਮੇਸ਼ਾ ਪ੍ਰਸ਼ੰਸਾ ਕਰਦੀਆਂ ਹਨ। ਪਰ ਉਹ ਮਾਂ ਜਦੋਂ ਸੱਸ ਬਣਦੀ ਹੈ ਤਾਂ ਬਹੁਤੇ ਮਾਮਲਿਆਂ ਵਿੱਚ ਉਸ ਦੀ ਜ਼ੁਬਾਨ ਦੀ ਮਿਠਾਸ ਖਤਮ ਹੋ ਜਾਂਦੀ ਹੈ। ਬੱਚਿਆਂ ਵਾਸਤੇ ਮਿੱਠਾ ਬੋਲਣ ਵਾਲੀ ਜ਼ੁਬਾਨ ਜਦੋਂ ਨੂੰਹ ਵਾਸਤੇ ਕੌੜੇ ਸ਼ਬਦਾਂ ਦਾ ਪ੍ਰਯੋਗ ਕਰਦੀ ਹੈ ਤਾਂ ਨੂੰਹ ਦੀਆਂ ਨਜ਼ਰਾਂ ਵਿੱਚ ਉਸ ਦੀ ਉਹ ਇੱਜ਼ਤ ਨਹੀਂ ਰਹਿ ਜਾਂਦੀ। ਇੱਕ ਹੀ ਵਿਅਕਤੀ ਕਿਸੇ ਲਈ ਚੰਗਾ ਹੁੰਦਾ ਹੈ ਤੇ ਕਿਸੇ ਲਈ ਮਾੜਾ, ਇਸ ਵਿੱਚ ਉਸ ਦੀ ਸਿਆਣਪ ਜਾਂ ਮੂਰਖਤਾ ਦਾ ਹੱਥ ਨਹੀਂ ਹੁੰਦਾ, ਸਿਰਫ ਜ਼ੁਬਾਨ ਹੁੰਦੀ ਹੈ। ਤੁਸੀਂ ਖੁਦ ਅੰਦਾਜ਼ਾ ਲਾ ਸਕਦੇ ਹੋ ਕਿ ਤੁਸੀਂ ਕਿਸ ਨੂੰ ਚੰਗੇ ਲੱਗਦੇ ਹੋਵੋਗੇ ਤੇ ਕਿਸ ਨੂੰ ਮਾੜੇ।
2: The difference is the music.
0: ਸੋ ਜ਼ਿੰਦਗੀ 'ਚ ਜ਼ੁਬਾਨ ਜਿਹੜੀ ਬਹੁਤ ਵੱਡਾ ਫਰਕ ਪਾ ਦਿੰਦੀ ਆ। ਇਨਸਾਨ ਉਹੀ ਹੁੰਦਾ ਕਿਸੇ ਨੂੰ ਉਹਦੀ ਜ਼ੁਬਾਨ ਚੰਗੀ ਲੱਗਦੀ ਆ ਅਤੇ ਕਿਸੇ ਨੂੰ ਮਾੜੀ ਲੱਗਦੀ ਆ। ਉਹੀ ਜ਼ੁਬਾਨ 'ਚੋਂ ਨਿਕਲੇ ਹੋਏ ਲਫ਼ਜ਼ ਕਿਸੇ ਵਾਸਤੇ ਉਹ ਚੰਗੇ ਕੱਢਦੀ ਆ ਅਤੇ ਚੰਗੇ ਵਾਸਤੇ ਉਹ ਕਿਸੇ ਵਾਸਤੇ ਮਾੜੇ ਨਿਕਲਦੇ ਆ। ਸੋ ਜ਼ੁਬਾਨ ਨੂੰ ਸੰਭਾਲ ਕੇ ਰੱਖੀਏ, ਸੰਭਾਲ ਕੇ ਹੀ ਇਹਦੇ ਵਿੱਚੋਂ ਆਪਾਂ ਜੋ ਵੀ ਬੋਲ ਕੱਢਣੇ ਆ ਅਤੇ ਕੱਢੀਏ ਤਾਂ ਵਧੀਆ ਗੱਲ ਆ, ਨਹੀਂ ਤਾਂ ਫਿਰ ਗੱਲ ਦੀ ਗਾਲ ਬਣ ਜਾਂਦੀ ਆ। ਰੁਪਿੰਦਰ ਹਾਂਡਾ ਤੋਂ ਇੱਕ ਗੀਤ ਸੁਣਦੇ ਹਾਂ।
2: The difference is the music.
3: Swan 99.9.

0: The difference is the music.
1: Swan 99.9.
2: ਇਹ ਸੀ ਗਾਣਾ ਸਾਂਸੋਂ ਕੀ ਮਾਲਾ, ਨੁਸਰਤ ਫਤਿਹ ਅਲੀ ਖਾਨ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਗਾਇਆ। ਉਸਤਾਦ ਜੀ ਨੇ ਕਵਾਲੀਆਂ 'ਚ ਜਿਹੜਾ ਇੱਕ ਯੁੱਗ ਲਿਆਂਦਾ, ਕਵਾਲੀਆਂ ਨੂੰ ਪੈਦਾ ਕੀਤਾ, ਕਵਾਲੀਆਂ ਨੂੰ ਗਾਇਆ ਜਾਂਦਾ। ਨੁਸਰਤ ਫਤਿਹ ਅਲੀ ਖਾਨ ਨੂੰ ਕਿੰਨੇ ਲੋਕ ਸਿੱਖਿਆ ਜਿਹਨਾਂ ਤੋਂ ਆਪਣਾ ਉਸਤਾਦ ਜੀ ਮੰਨਦੇ ਨੇ, ਉਹਨਾਂ ਦੇ ਗਾਣੇ ਸੁਣ ਸੁਣ ਕੇ ਗਾਉਣ ਲੱਗੇ ਆ। ਉਹ ਨੁਸਰਤ ਫਤਿਹ ਅਲੀ ਖਾਨ ਤੋਂ ਇਹ ਗੀਤ ਸੁਣਦੇ ਆ।

0: The difference is the music.
1: Swan 99.9.
2: ਇਹ ਸੀ ਸਾਂਸੋਂ ਕੀ ਮਾਲਾ, ਸਾਹਾਂ ਦੀ ਮਾਲਾ ਦੇ ਵਿੱਚ ਕੀ ਜੁੜਿਆ ਇਹ ਨੁਸਰਤ ਫਤਿਹ ਅਲੀ ਆਂਗ ਸਾਨੂੰ ਦੱਸ ਗਏ ਨੇ। ਅੱਗੇ ਇੱਕ ਹੋਰ ਗੀਤ ਸੁਣਦੇ ਹਾਂ। ਤੁਸੀਂ ਸੁਣ ਰਹੇ ਆਪਣਾ ਮਨਪੰਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਅਤੇ ਅੱਗੇ ਚਲੋ ਗਾਣਾ ਸੁਣਦੇ ਹਾਂ।
0: The difference is the music.
1: Swan 99.9.

0: ਲਓ ਜੀ ਮਾਲਕੋ ਤੁਹਾਡੀ ਸਵੇਰ ਦੀ ਪਹਿਲੀ ਚਾਹ।
1: ਇਹਦੀ ਕੀ ਲੋੜ ਸੀ ਮੈਨੂੰ ਦੱਸ ਦੇ, ਮੈਂ ਬਣਾ ਲਿਆਉਂਦੀ।
0: ਸਾਡਾ ਕੁਛ ਵੰਡਿਆ, ਸਾਰੀ ਉਮਰ ਤੁਸੀਂ ਪਲਾਈ ਮੈਨੂੰ, ਹੁਣ ਚਾਹ ਮੈਂ ਪਲਾਉਂਗਾ ਤੁਹਾਨੂੰ, ਖੁਸ਼ ਵੀ ਤਾਂ ਰੱਖਣਾ।

0: The difference is the music.
1: Swan 99.9.
2: ਇਹ ਸੀ ਰਵਿੰਦਰ ਗਰੇਵਾਲ, ਉਹਨਾਂ ਦੀ ਪਾਰਟੀ ਦਾ ਗਾਇਆ ਹੋਇਆ ਗੀਤ। ਸਮਾਂ ਇਸ ਵੇਲੇ 9:45 ਹੋ ਗਏ ਨੇ, ਤੁਸੀਂ ਸੁਣ ਲਿਓ ਆਪਣਾ ਮਨ ਪਾਉਂਦਾ ਪੰਜਾਬੀ ਗੀਤਾਂ ਦਾ ਪ੍ਰੋਗਰਾਮ ਮੇਲਾ ਗੀਤਾਂ ਦਾ ਸਵਾਰ 99.9 FM ਤੋਂ ਸ਼ਾਮ ਕੁਮਾਰ ਦੇ ਨਾਲ। ਚਲੋ ਅੱਗੇ ਥੋੜ੍ਹੀਆਂ ਦੋ ਚਾਰ ਗੱਲਾਂ ਹਾਸੇ ਵਾਲੀਆਂ ਸੁਣੀਏ, ਉਹ ਵੀ ਕਿ ਜ਼ਿੰਦਗੀ ਦਾ ਹਿੱਸਾ, ਚੰਗਾ ਲੱਗਦਾ, ਸੁਣਨਾ ਚਾਹੀਦਾ, ਕਮੇਡੀ ਵੀ ਸੁਣਿਆ ਕਰੋ। ਕਮੇਡੀ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਾਕੀ ਜ਼ਿੰਦਗੀ ਦੇ ਵਿੱਚ ਉਦਾਸੀਆਂ ਭਰੀਆਂ ਆ, ਬਾਹਰ ਆ ਗਏ ਹਾਂ, ਪਿਛਲੀਆਂ ਕੋਈ ਚੀਜ਼ਾਂ ਛੱਡ ਕੇ ਆਏ ਉਹਦੀਆਂ ਉਦਾਸੀਆਂ, ਸੋ ਥੋੜ੍ਹੀ ਕਮੇਡੀ ਸੁਣੀਏ ਅਤੇ ਇਹਨਾਂ 'ਚੋਂ ਬਾਹਰ ਨਿਕਲੀਏ।
3: ਕਰਵਾ ਚੌਥ ਨੂੰ ਲੇਡੀਜ਼ ਕੁਛ ਖਾ ਨਹੀਂ ਨਾ ਸਕਦੀਆਂ, ਦੇਖ ਲਓ ਸਾਡੀ ਬੇਬੀ ਚਿਪਸੀ ਨੇ ਤੁਹਾਨੂੰ ਫਿਊਚਰ 'ਚ ਲਿਜਾ ਕੇ ਗੋਲ ਗੱਪੇ ਖਿਲਾ ਤੇ। ਕਿੰਨਾ ਬੇਸਬਰੀ ਨਾਲ ਤੁਸੀਂ ਚੰਨ ਦਾ ਇੰਤਜ਼ਾਰ ਕਰਦੇ ਹੋ।
4: ਬਿਲਕੁਲ
3: ਕਿਹੜਾ ਚਾਹੁੰਦਾ ਉਹ ਜਿਹੜਾ ਲੋਕ ਲੋਕੇ ਚੜ ਰਿਹਾ। ਅੱਜ ਦੇ ਦਿਨ ਜਨਾਨੀਆਂ ਮੇਰਾ ਏਦਾਂ ਵੇਟ ਕਰਦੀਆਂ ਜਿਵੇਂ ਗਰਮੀ ਚ ਰਿਕਸ਼ੇ ਦਾ ਵੇਟ ਕਰਨ ਦੀਆਂ ਹੁੰਦੀਆਂ। ਛੱਤ ਤੇ ਏਦਾਂ ਚੜ੍ਹਦੀਆਂ ਮੈਨੂੰ ਵੇਖਣ ਜਿਵੇਂ ਨਾੜ ਤੇ ਨਾੜ ਚੜੀ ਹੁੰਦੀ ਹੈ। ਸੈਲਫੀਆਂ ਏਦਾਂ ਲੈਂਦੀਆਂ ਅੱਗੋਂ ਮੈਨੂੰ ਲੈਣ ਨੀ ਪਤਾ, ਬਟ ਸੈਲਫੀਆਂ ਬਹੁਤ ਲੈਂਦੀਆਂ ਪਹਿਲਾਂ। ਅੱਜ ਦੇ ਦਿਨ ਤਾਂ ਨਿਊਜ਼ ਚੈਨਲ ਵਾਲੇ ਵੀ ਬੜੀ ਫੁਟੇਜ ਦਿੰਦੇ ਮੈਨੂੰ। ਸਵੇਰੇ ਸਵੇਰੇ ਮੇਰਾ ਕਾਲ ਟਾਈਮ ਦਿੱਤਾ ਹੁੰਦਾ ਵੀ ਚੰਨ 8:30 ਚੜੇਗਾ, ਮੈਨੂੰ ਬੌਂਡ ਕੀਤਾ ਯਾਰ। 8:30 ਦਾ ਟਾਈਮ ਹੈ ਨਾ, 10 ਵਜੇ ਚੜਾਂਗਾ, ਕਰ ਲਓ ਜੋ ਕਰਨਾ। ਅੱਜ ਮੈਂ ਪੂਰੀ ਫੁਟੇਜ ਲਵਾਂਗਾ ਜਿੰਨੀ ਦੇਰ 2-3 ਜਨਾਨੀਆਂ ਬੇਹੋਸ਼ ਨੀ ਨਾ ਕਰਦਾ ਪੱਲਾ ਸਾਹਿਬ, ਉਨੀ ਦੇਰ ਚੰਨ ਬਾਹਰ ਨੀ ਆਏਗਾ। ਇੱਕ ਮਿੰਟ ਯਾਰ,
5: ਉਹ ਆ ਕੀ ਮਿਟਾਉਣ ਲੱਗਿਆ ਹੁਣ
3: ਭੱਲਾ ਸਾਹਿਬ? ਗੰਦੇ ਗੰਦੇ ਸ਼ਾਇਰਾਂ ਨੇ ਚੰਨ ਤੇ ਗੰਦੀਆਂ ਗੰਦੀਆਂ ਸ਼ਾਇਰੀਆਂ ਲਿਖੀਆਂ, ਬਸ ਉਹੀ ਮਿਟਾਉਣ ਦਿਆਂ। ਹਰ ਕੋਈ ਮੂੰਹ ਚੱਕ ਕੇ ਗੰਦਾ ਜਿਹਾ ਗਾਣਾ ਲਿਖ ਦਿੰਦਾ, ਆਖੇ ਚਾਂਦ ਸਿਫਾਰਿਸ਼ ਕਰਤਾ ਤੁਹਾਰੀ। ਉਹ ਬੰਦਾ ਪੁੱਛੇ ਮੈਂ ਵਿਹਲਾ ਤੁਹਾਡੀਆਂ ਸਿਫਾਰਿਸ਼ਾਂ ਕਰਨ ਨੂੰ, ਚੰਨ ਨੂੰ ਹੋਰ ਕੋਈ ਕੰਮ ਨੀ ਹੈਗਾ। ਆਖੇ ਚਲੋ ਦਿਲਦਾਰ ਚਲੇ, ਚਾਂਦ ਕੇ ਪਾਰ ਚਲੇ। ਜਿਹਨੇ ਲਿਖਿਆ ਹੁੰਦਾ ਨਾ ਆਪ ਕਰਾਲੀ ਨੀ ਟੱਪਿਆ ਹੁੰਦਾ, ਚਾਂਦ ਕੇ ਪਾਰ ਚਲੇ। ਅੱਛੇ ਆਓ ਚਾਂਦ ਜ਼ਮੀਂ ਪੇ ਬੈਠੇਂਗੇ ਬਾਤੇ ਕਰੇਂਗੇ। ਆ ਗਿਆ, ਕਿਹੜੀਆਂ ਗੱਲਾਂ ਕਰਨੀਆਂ ਦੱਸੋ, ਕਿਹੜੀਆਂ ਤੁਹਾਡੀਆਂ ਗੱਲਾਂ ਆੜੀਆਂ ਚੰਨ ਤੋਂ ਬਿਨਾਂ ਜਿਹੜੀਆਂ ਤੁਸੀਂ ਕਰਨੀਆਂ ਦੱਸੋ, ਕਿਹੜੀਆਂ ਗੱਲਾਂ ਕਰਨੀਆਂ? ਆਖੇ ਚੰਨ ਚਾਨਣੀ ਰਾਤ ਮਹਿਰ ਮਾਂ ਟਿਮ ਟਿਮਾਉਂਦੇ ਤਾਰੇ, ਪਿਛਲੀ ਗਲੀ ਵਿੱਚ ਆ ਜਾ ਸੁਣਿਆ ਸੌਂਗੇ ਪਿੰਡ ਦੇ ਸਾਰੇ ਸਾਲਿਓ, ਪਿੰਡ ਵਾਲੇ ਸੁੱਤੇ ਚੰਨ ਤੇ ਜਾਗਦਾ। ਇੱਥੇ ਦੀ ਸ਼ਰਮ ਕਰ ਲਓ, ਆ ਜਾਂਦੇ ਮੂੰਹ ਚੱਕ ਕੇ।
5: ਚੱਲ ਚੱਲ ਹੁਣ ਜਾ ਆਪਣੇ ਘਰ ਨੂੰ, ਇਸ ਉਮਰੇ ਚਾਚੇ ਚਤਰੇ ਵਾਲੀਆਂ ਗੱਲਾਂ ਨਾ ਕਰ।
3: ਭੱਲਾ ਸਾਹਿਬ, ਅੱਜ ਚੰਨ ਧਰਤੀ ਤੇ ਆਇਆ, ਗ੍ਰਹਿਣ ਲੱਗਾ, ਥੋੜ੍ਹਾ ਧਿਆਨ ਨਾਲ ਗੱਲ ਕਰਨੀ ਹੈ। ਅੱਜ ਮੈਂ ਬੰਦਿਆਂ ਦੇ ਮੂੰਹ ਨਹੀਂ ਲੱਗਦਾ, ਮੈਂ ਸਿਰਫ ਜਨਾਨੀਆਂ ਦੇ ਮੂੰਹ ਲੱਗਦਾ ਸਿਰਫ।
5: ਓਏ ਚੰਦਰਿਆ,
3: ਓਏ ਮੈਂ ਤੁਹਾਡੇ ਨਾਲ ਬੰਟੇ ਖੇਡਦਾ ਰਿਹਾ, ਜਿਹੜੇ ਚੰਦਰਿਆ ਹੀ ਕਹਿ ਛੱਡਿਆ। ਓਏ ਚੰਨ ਜੀ ਕਹੋ, ਚੰਦਰਮਾ ਜੀ ਕਹੋ, ਮੈਂ ਕਿਹਾ ਚੰਨ ਜੀ ਸਲਾਮ ਕਹਿੰਦੇ ਆਖੋ, ਤੁਸੀਂ ਸਿੱਧਾ ਚੰਦਰਿਆ ਕਿੱਡੇ ਮੈਨੂੰ ਫਰੈਂਕ ਹੋਣ ਦਿਓ ਤੁਸੀਂ ਚੰਦਰਿਆ। ਇਹ ਗੱਲਾਂ ਨੀ ਹੈਗੀਆਂ ਭੱਲਾ ਸਾਹਿਬ ਕਰਨ ਵਾਲੀਆਂ, ਮੈਨੂੰ ਗੁੱਸਾ ਆ ਗਿਆ ਨਾ, ਚੰਨ ਚੜ ਜਾਏਗਾ ਪਰ।
5: ਓਏ
3: ਹਾਂਜੀ,
5: ਮੈਂ ਤੈਨੂੰ ਪਛਾਣ ਲਿਆ ਲੱਗਦਾ,
3: ਅੱਜ ਮੇਕਅਪ ਠੀਕ ਨਹੀਂ ਹੋਇਆ। ਕਿਉਂ
5: ਨਹੀਂ? ਮੈਂ ਪਛਾਣ ਲਿਆ।
3: ਨਹੀਂ ਸੋਰੀ ਸੋਰੀ,
5: ਮੈਨੂੰ ਲੱਗ ਗਿਆ ਪਤਾ ਤੂੰ ਖੁੱਡ ਚੋਂ ਨਿਕਲਿਆ।
3: ਨਹੀਂ ਨਹੀਂ, ਮੈਨੂੰ ਮਾਫ਼ ਲੱਗ
5: ਗਿਆ,
3: ਮਾਫੀ, ਸੋਰੀ
5: ਨਾ ਯਾਰ।

0: 99.9.
1: The difference is the music.
2: ਇਹ ਸੀ ਜਸਵਿੰਦਰ ਭੱਲਾ ਦੀ ਟੀਮ, ਇਹਨਾਂ ਦੇ ਕਿਸੇ ਵੀਡੀਓ ਕਲਿੱਪ ਨੂੰ ਤੁਹਾਡੇ ਤੱਕ ਪੇਸ਼ ਕੀਤਾ। ਤੁਹਾਡੇ ਪਸੰਦ ਦਾ ਵੀ ਕੋਈ ਕਲਾਕਾਰ ਉਹ ਗੱਲਬਾਤ ਹੋਵੇ ਜ਼ਰੂਰ ਦੱਸਣਾ, ਕੋਸ਼ਿਸ਼ ਕਰਾਂਗੇ ਉਹਨੂੰ ਵੀ ਲੱਭ ਕੇ ਪੂਰੀ ਕਰਨ ਦੀ। ਚਲੋ ਅੱਗੇ ਕੱਚੇ ਵਿਹੜੇ, ਕੱਚੇ ਵਿਹੜਿਆਂ ਦੀ ਗੱਲ ਸੁਣਦੇ ਹਾਂ ਇਸ ਗੀਤ ਦੇ ਵਿੱਚ।

0: The difference is the music.
1: Swan 99.9.
2: ਸਮਾਂ ਇਸ ਵੇਲੇ 9 ਵੱਜ ਕੇ ਤੇ 55 ਮਿੰਟ ਹੋ ਗਏ ਨੇ। ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦਾ ਟਾਈਮ ਵੀ ਆ ਗਿਆ। ਇਹ ਹੀ ਆਸ ਕਰਦੇ ਹਾਂ ਕਿ ਅੱਜ ਦਾ ਰਹਿੰਦਾ ਹੋਇਆ ਦਿਨ ਸਾਰਿਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਵਾਲਾ ਹੋਵੇ, ਤੰਦਰੁਸਤੀ ਵਾਲਾ ਹੋਵੇ। ਜਿੱਥੇ ਤੁਸੀਂ ਬੈਠੇ ਹੋ ਆਪਣੇ ਸੁਪਨੇ ਜਿਉਂਦੇ ਰੱਖ ਕੇ ਜੀਓ। ਕੀਪ ਯੂਅਰ ਡ੍ਰੀਮ ਅਲਾਈਵ। ਅਤੇ ਇੱਕ ਵਾਰੀ ਫਿਰ ਫਾਦਰ ਡੇ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ। ਅਤੇ ਆਉਂਦੇ ਐਤਵਾਰ ਸਵੇਰੇ 8 ਵਜੇ ਤੁਹਾਡੇ ਨਾਲ ਮੁਲਾਕਾਤ ਹੋਏਗੀ। ਤਦ ਤੱਕ ਰੱਬ ਰੱਖਾ।